ਦਾ ਕਦਮ ਸਿਰੇ ਬਜੂਆ ਦਿਆ ਓ ਅਜ਼ੇਬ ਸਰ ਖਿਲਾ ਦਿਲੇ ਖੁਦ ਮਜੂਰ ਬੂੰ ਦੀ ਸਾਜ ਖਮਾ।